0: ਸੋਚੂ ਦਪਨ ਕੋਸ਼ੁਰ ਤਰਾਇ ਮਨ ਅਜਸਾ ਹਾਈ
1: ਹਾਈ ਹਾਈ ਹਾਈ ਹਾਈ ਕਿਆ ਉਸ ਕੋ ਇਦੀ ਪੈਣ ਵਿਚਾਨ ਤੇ ਕਿਨ ਕਿਨ ਕਰੋ ਨਜ਼ਰ ਤੇ ਕਿਨ ਕਿਨ
0: ਇਹ ਕਿਆ ਯਾ ਚ ਸਮਿਸ਼ੇਨ ਜੀ ਇਨਸਾਨ ਕਰਤਮ ਕੁਨੀ ਤੇ ਜ਼ਬਾਨ ਮਸ ਕਾਟ
1: ਅਸ਼
0: ਤਾ ਨੁਕ ਤਰਜਮ ਚ ਮੁਖਤਲਿਫ ਜ਼ਬਾਨ ਨ ਮਸ ਇਤ ਬੋਰਡ ਅਸ ਪਰ ਲਿਖ ਨਹੀਂ ਵਾ
2: ਅੱਲਾਹ
0: ਹਾਨੂ
3: تو بزرگو یہ مین خوش قسمتی زبت آز یمن سمسار کن لوکن اکار بکار ون چھوان زکلیب پی کیچس کالس تام کیچس کالس کیا بس کیچن دون تام کن تات زمین پہ مانے اسٹوڈنٹن یہ کوشش روز یہ تھوان یہ سمندرس کنے نچون نچون سمندرس کنے نچون نچون
0: نچون سمندرس کن
3: سمندرس منزے زن پی یا تر جائیں یہ آبادی سٹھا کم خدا صاحب بوزن یم ٹکر یین تہ تس لائن تو تت لائن یت تہ زو بچے فریکچر ویکچر آم تم مومنی کتھ